ਹੀ ਰਹੇ ਸੁਖੀ ਆਰੀ ਰੇ ਓਮ ਕੀ ਰਚਨਾ ਸਾਰੀ ਰੇ ਓਮ ਕੀ ਰਚਨਾ ਸਾਰੀ ਰੇ ਐਵਰੀਥਿੰਗ ਆਲ ਵਾਟ ਇਸ ਵਿਜੀਬਲ ਅਨਵਿਜੀਬਲ ਹੀਅਰਿੰਗ ਟੈਸਟਿੰਗ ਫੀਲਿੰਗ ਆਲ ਦਿਸ ਇਜ ਓਨਲੀ ਫਰੋਮ ਵਨ ਫਰੋਮ ਦ ਓਮ ਦ ਸਾਊਂਡ ਓਮ ਇਜ ਦ ਓਮ ਇਜ ਅ ਕ੍ਰੀਏਟਰ ਓਮ ਇਜ ਦ ਹੋਲ ਯੂਨੀਵਰਸ ਦ ਸਾਊਂਡ ਦੈਟ ਹੈਜ਼ ਓਮ ਹੈਜ਼ ਨਥਿੰਗ ਨੋ ਫਾਰਮ ਟੂ ਸੀ ਨਿਰਾਕਾਰ ਨਿਰਾਕਾਰ ਹੈਜ਼ ਨੋ ਆਕਾਰ ਗਿਆਨੀ ਜਾਣੇ ਵੇਦ ਸੋਹੀ ਰਹੇ ਸੁਖਿਆਰੀ ਰੇ ਦੋਜ ਵਾਈਜ ਪੀਪਲ ਹੈਵ ਅੰਡਰਸਟੂਡ ਦ ਓਮ ਦੇਰ ਵਿਲ ਬੀ ਆਲਵੇਜ ਹੈਪੀ ਸੁਖੀ ਬਿਕੋਜ ਦੇ ਵਿਲ ਨੋ ਵਾਟ ਇਜ ਦ ਓਮ ਓਮਕਾਰ ਪਰਬ੍ਰਹਮ ਰੂਪ ਹੈ ਓਮਕਾਰ ਇਫ ਯੂ ਵਾਂਟ ਟੂ ਨੋ ਹਾਊ ਇਜ ਦ ਫਾਰਮ ਆਫ ਦ ਓਮ ਦੈਨ ਇਟ ਇਜ ਦ ਬ੍ਰਹਮ ਓਨਲੀ ਬ੍ਰਹਮ ਇਟ ਹੈਜ ਨੋ ਫਾਰਮ ਨਥਿੰਗ ਇੰਟਾਇਰ ਯੂਨੀਵਰਸ ਆਲ ਦ ਹਾਇਸਟ ਆਫ ਦ ਹਾਇਸਟ ਬ੍ਰਹਮ ਯੂ ਕੈਨ ਸੇ ਡਿਫਰੈਂਟ ਨੇਮ ਇਫ ਯੂ ਵਾਂਟ ਟੂ ਸੇ ਇਨ ਕ੍ਰਿਸਚਨਿਟੀ ਯੂ ਕੈਨ ਸੇ ਦ ਹੋਲੀ ਫਾਦਰ I don't know if it is that. Muslim said highest is Allah, nothing is else. Yeah, so the Gandhi wrote one very nice song. Ishwar Allah tera naam sabko sanmati de Bhagwan. Ishwar Allah tera naam ਸਭਕੋ ਸਨਮਤੀ ਦੇ ਭਗਵਾਨ ਈਸ਼ਵਰ ਐਂਡ ਅੱਲਾਹ ਇਜ਼ ਦਾਈ ਨੇਮ ਓ ਲਾਰਡ ਗਿਵ ਗੁੱਡ ਥਾਟਸ ਟੂ ਐਵਰੀ ਬੋਡੀ ਹੂ ਸੇ ਦੈਟ ਗਾਂਧੀ ਜੀ ਓਮ ਕੀ ਛਾਇਆ ਨਹੀਂ ਧੂਪ ਹੈ ਓਮਕਾਰ ਸਭ ਰੂਪ ਸਦਾ ਹੀ ਓਮਕਾਰ ਦ ਓਮਕਾਰ ਦ ਓਮਕਾਰ ਹੈਵ ਨੋ ਸ਼ੈਡੋ ਇਫ ਯੂ ਸੀ ਦ ਸ਼ੈਡੋ ਦੈਨ ਫਰੋਮ ਹੂਮ ਇਜ਼ ਦ ਸ਼ੈਡੋ ਦੇਅਰਫੋਰ ਇਟ ਇਜ਼ ਅ ਨੋ ਸ਼ੈਡੋ ਸੋ ਓਮਕਾਰ ਹੈਵ ਨੋ ਨਹੀਂ ਛਾਇਆ ਨਹੀਂ ਧੂਪ ਹੈ ਨਾਈਦਰ ਦ ਸਨ No light, because light should be from someone. So that is a nirakar. So neither the shadow, neither sunlight. Omkar nabaroop sadahi. And Omkar nabaroop sadahi. Nabha is the sky. That is the Om all the times only a very clear